0: ਨਹੀਂ ਤੁਸੀਂ ਕਰੇ ਕਰ ਦਿਲ ਤੇ ਤੇਨ ਤੋਹਿਆ ਖਤਾ ਕਸੀ ਨੋ ਕਾਇਆ ਤੱਕ ਬਾਲੇ ਆਈ ਕੁਕੂ ਨੀ ਸੋ ਸੁਕਰਾਈ ਅੱਤ ਤੇ ਇਚੀ ਹਿੰਚ ਆਕ ਕਾਸ ਕੇ ਕਈ ਸੁਮ ਸਿਰਕ ਆਵੇ ਆਹਿਨਾ ਤਖਿਨਾ ਆਪੁੰਤਾ ਕੁਸੀ ਆਵੇ ਆਵੇ ਆਵੇ ਆਵੇ ਕਈ ਚਾ ਤੋਹਿਆ ਚੀ ਆਵੇ ਪ੍ਰੀਵਰੀਸਾ ਯਾਸ ਤਕਰੇ ਯਾਚਾ ਕਸਨੀਨਿਆ ਸੀ ਯਾਚਾ ਕਨੇ ਤੀਆਂ ਆਰੀ ਸੁਬਾਖ ਤਾ ਪ੍ਰੋਵਨੇ ਤੀਆਂ ਆਈ ਸੁਸੁ ਕਾਰਾ ਇਲੁਕਾ ਵਾਸਿੰ ਪਿਕੁਸਾ ਤਾ ਫੁਸਿਲਾ ਤਾ ਸਾਕਰ ਪਰਿੰਗੀ ਅਸ ਖਾਬਲਸ ਤਾ ਵਾ ਸਾਕਿੰਗੀ ਯੋਕਾ ਤਾ ਔਰਖੋਨੀ ਆਰੀ ਆਈ ਆਈ ਆਈ ਕਿਤਲ ਤਾ ਚਕੁਨੰ ਕੈ ਖਾਰਾਕਾ ਪਿੰਕੀ ਕਚਾ ਗਾਰੀ ਆਈ ਗੁਨਾਂ ਕੰਕਾ ਪਿਰੂ ਲਿਕ ਬ੍ਰਿ ਪਗਵੰਕਾ ਆਈ ਆਈ ਆਈ ਆਈ ਕਰਾਈਚੀ ਅਵੇਰ ਉਕਸੇ ਤੋ ਪ੍ਰੀਵਰੀ ਸਾਖ ਆਈ ਆਈ ਆਈ ਆਈ ਆਈ ਗੁਨਾਂ ਯਾ ਚਕਾ ਦਿਨਿਆ ਕਸੀ ਮਨਯੰਤਾ ਹਪਿਨਿਨਿਆ ਕਾ ਸ਼ਿਨਾ ਤਸ ਤਸੁਮਖਤਾ ਪੁੰਤਾ ਨਾ ਇਤਿਆਂਗਾ ya china y tía en un ángel que hay manta cabera a ver apunta sajpune ay ay ay ay ay ay cosata suay que cara y cosata suan chica bonito kunan no cago en yo casa ja gustu y ujloxisa paichus y abarnito ultra jaita yachan paichus jalisco indio Mexicano ni hispanita yachan. Paichu asikuaiku ñokaikumanta. Kunan kanka. Ay, ay, ay. Cosa tapuni suani, cierto manta, chis. Cosa tapuni suani, yari.
1: Radio Pío 12. Ay, ay, ay.